0: ਸਮਰੂ ਸਰਸਤੀ ਦਾ ਦਰਿਆ ਸਮਰੂ ਮਾਤਾ ਚੇਵਾ
1: ਬਸ ਕੇ ਜਾਨੀਆ ਬਸ ਕੇ ਜਾਨੀ ਮੋਹਰੀਆ
0: ਕੀ ਪੜੂੰਦੇ ਪਾਤਾ ਸਾਈ ਤਾਇ ਤੋ ਮੋਨ ਸਾਈ ਤਾਇ ਠਾ ਤੋ ਤਾਇ ਮੋਰ ਕੀ ਸਰਸਤੀ ਮਾਤਾ
1: ਬਸ ਜੋ ਜਾਨੀਆ ਬਸ ਜੋ ਜਾਨੀ ਮੋਹਰੀਆ।